ਮਸ ਮੋਟਾ ਪੜਕਾਰ ਨਿਵਾਤੋ, ਨਾਨਕੜਾ ਨਿਰਧਾਰ ਨਿਵਾਤੋ। ਦੁਨੀਆ ਨੇ ਦੇਖਾ ਨਹੀਂ ਪਣ ਕਿਆ ਕੋਈ ਹੈ, ਨਿਰਖੇਲਾ ਅਜਵਾੜਾ ਨੇ ਅੰਧਾਰ ਨਿਵਾਤੋ। કહાનીઓમાં ભજવેલા બહુ અલગ અલગ કિરદાર નિવાતો તમે જોઈ રહ્યા છો વાતો વાતો વિથ સંજય ત્રિવેદી।